ਦੀ ਜ਼ਰੂਰਤ ਵੀ ਕੋਨੇ ਆਪਣਾ ਈ ਮਿੱਤਰਾ ਰਮਾਇਣ ਅਜਾਰ ਆਪਣਾ ਜਿੱਕਾ ਵੀ ਕਾਗਦੀਆ ਹੈ ਨਹੀਂ ਕੋਈ ਜਿਹਾ ਰਾਸ਼ਨ ਕਾਰਡ ਹੋ ਗਿਓ ਆਧਾਰ ਕਾਰਡ ਹੋ ਗਿਓ ਪੈਨ ਕਾਰਡ ਹੋ ਗਿਓ ਬੈਂਕ ਦੀ ਪਾਸਬੁੱਕ ਦੀ ਫੋਟੋਕਾਪੀ ਹੋ ਗਈ ਇਹ ਸਭ ਲਿਜਾਰ ਆਪਾਂ ਵੀ ਮਤਲਬ ਫਾਰਮ ਭਰ ਸਕਾਂ ਹਾਂ ਉਹ ਨਹੀਂ ਤਾਂ ਆਪਾਂ ਘਰੇ ਬੈਠਿਆ ਵੀ ਮੋਬਾਈਲ ਮਾਥੇ ਵੀ ਫਾਰਮ ਭਰ ਸਕਾਂ ਜਾਂ ਕੋਈ ਵੀ ਆਪਣੇ ਸਾਧਨ ਹੈ ਬਿੰਗਸੂ ਆਪਾਂ ਭਰ ਸਕਾਂ ਹਾਂ ਔਰ ਆਪਣੇ ਸਗਲਾ ਰਮਾਇਣੇ ਇਹ ਕੋਈ ਨਾ ਕੋਈ ਹੁਨਰ ਤੋਂ ਜ਼ਰੂਰ ਛੁਪਿਓੜੋ ਹੈ ਹੁਨਰ ਹੈ ਥਾਰੇ ਹੱਥਾਂ ਰੇ ਮਾਏ ਹੁਨਰ ਹੈ ਥਾਰੇ ਹੱਥਾਂ ਰੇ ਮਾਏ ਮਤ ਰੱਖੋ ਉਹਨੇ ਬੰਦ ਸਾ ਕੁਟੀਰ ਉਦਯੋਗ ਸੋ ਕਮਾਓ ਰੁਪਿਆ ਔਰ ਜੀਓ ਆਨੰਦ ਸੋ ਵਾਸਾ ਵਾ ਜਦ ਘਰ ਰੇ ਮਾਇਨੇ ਖੁਦ ਰੀ ਕਮਾਈ ਆਵੇ ਨੀ ਤੋ ਰਸੋਈ ਰੋ ਬਜਟ ਵੀ ਚੋਖੋ ਹੋ ਜਾਵੇ ਕਮਾਈ ਰੀ ਇਨ ਬਰਕਤ ਸੋ ਆਪਣੋ ਕਦਮ ਸਿੱਧੋ ਜਾਵੇਲਾ ਆਪਣੇ ਸਭ ਸੋ ਚਟਕਦਾਰ ਔਰ ਅਨਮੋਲ ਟੋਪਿਕ ਮਤ ਹੈ ਰਾਜਸਥਾਨ ਰੇ ਸ਼ਾਹੀ ਥਾਲੀ ਮਤ ਹੈ ਬਾਜਰੇ ਦੀ ਰੋਟੀ ਕੈਰ ਸਾਂਗਰੀ ਦੀ ਸਬਜ਼ੀ ਔਰ ਚੂਰਮੇ ਦਾ ਕਈ ਕਈ ਫਾਇਦਾ ਹੈ ਔਰ ਕਈ ਕਈ ਖੂਬੀਆਂ ਹੈ ਇਨ ਮਾਥੇ ਵੀ ਆਪਾਂ ਬਾਤਚੀਤ ਕਰਾ ਲਾ ਇਨ ਆਉਣ ਵਾਲੇ ਛੋਟੇ ਸੇ ਗੀਤ ਰੇ ਪਛੇ ਸੁਣੋ ਸਾ ਔਰ ਸ਼ਾਨਦਾਰ ਸੋ ਗੀਤ

ਮੈਂ ਬਸ ਉਹ ਯਾਦ ਦਿਲਾ ਦੇਣੋ ਚੀਜ਼ ਹੈ ਕਿ ਥੇ ਉੱਪਰ ਵਾਲੇ ਰੀ ਰਚੜੀ ਸਭ ਸੂ ਖੂਬਸੂਰਤ ਰਚਨਾ ਹੋ, ਥੇ ਸਗਲਾ ਸੂ ਅਲਗ ਹੋ, ਸਾਰਾ ਸੂ ਆਛੀ ਹੋ ਔਰ ਬਹੁਤ ਹੀ ਖਾਸ ਇਨਸਾਨ ਹੋ। ਕੁਛ ਆਪਣਾ ਹੈ ਜਿਕਾ ਨੇ ਆਪਣੀ ਜ਼ਰੂਰਤ ਹੈ ਔਰ ਕੁਛ ਸਪਨਾ ਹੈ ਜਿਕਾ ਨੇ ਆਪਾਂ ਨੇ ਪੂਰੋ ਕਰਨੋ ਹੈ, ਬਿੰਗ ਵਾਸਤੇ ਆਪਾਂ ਨੇ ਜੀਣੋ ਹੈ। ਪਰ ਯਾਦ ਰੱਖੋ, ਕਦੀ ਵੀ ਜਨਮ ਸੂ ਨਾ ਤਾਂ ਕੋਈ ਦੋਸਤ ਪੈਦਾ ਹੋਇਆ ਹੈ ਔਰ ਨਾ ਹੀ ਕੋਈ ਦੁਸ਼ਮਣ। ਬੇ ਤੋ ਆਪਣੋ ਘਮੰਡ, ਤਾਕਤ ਔਰ ਵਿਵਹਾਰ ਸੁਬਣਾ ਹੈ। ਜ਼ਿੰਦਗੀ ਨੇ ਜੇਕਰ ਖੁੱਲ੍ਹਰ ਜੀਵਣੋ ਹੈ ਨੀ ਤਾਂ ਥੋੜ੍ਹੋ ਸੋ ਆਪਣਾ ਰੇ ਅੱਗੇ ਝੁੱਕਰ ਜੀਓ। ਪਛ ਦੇਖ ਜੋ, ਈਸ਼ਵਰ ਹੈ ਨੀ ਥਾਨੇ ਕਿਤੋਂ ਉੱਚੋ ਉਠਾ ਦੇ ਸੀ ਔਰ ਵਾਕਈ ਮਾਇਨੇ ਦਿਲ ਸੂ ਲਿਖੜੀ ਬਾਤਿਆ ਦਿਲ ਨੇ ਛੂ ਜਾਵੇ ਹੈ। ਕੁਛ ਲੋਕ ਮਿਲਰ ਬਦਲ ਜਾਵੇ ਔਰ ਕੁਛ ਸੂ ਮਿਲਰ ਆਪਣੀ ਜ਼ਿੰਦਗੀ ਵੀ ਬਦਲ ਜਾਵੇ ਹੈ। ਹੱਸਦਾ ਰਹੋ, ਮੁਸਕੁਰਾਤਾ ਰਹੋ ਔਰ ਮਾਰਾ ਸਾਗੇ ਬਨੇੜਾ ਰਹੋ।

ਖੁਜਕੀਤ, ਕੀ ਹਾਲ ਚਾਲ ਹਨ ਤੁਹਾਡੇ? ਮੇਰਾ ਖਿਆਲ ਹੈ ਤੁਸਾਂ ਸਾਰਾ ਕਾ ਹਾਲ ਠੀਕ ਠਾਕ ਹੋ ਸੀ। ਵਲਾ ਪ੍ਰੋਗਰਾਮ ਦੀ ਸ਼ੁਰੂਆਤ ਕਰੇਂਦੇ ਹਾਂ। ਅੱਜ ਕੱਲ੍ਹ ਆਖਾ ਵੇਂਦਾ ਕਿ ਰਿਸ਼ਤੇਦਾਰੀਆਂ ਤੋਂ ਵੱਧ ਦੋਸਤੀ ਦੇ ਰਿਸ਼ਤੇ ਬਹੁਤ ਵਧੀਆ ਹੁੰਦੇ ਹਨ। ਹੁਣ ਇਹ ਦੋਸਤੀ ਦੋ ਛੂਹਰਾਂ ਵਿੱਚ ਵੀ ਥੀਂਦੀ ਹੈ, ਦੋ ਛੂਹੇਰਾਂ ਵਿੱਚ ਵੀ ਤੇ ਇੱਕ ਛੂਹਰ ਛੂਹੇਰ ਵਿੱਚ ਵੀ। ਇਸ ਵਿੱਚ ਉਮਰ ਦਾ ਵੀ ਹਿਸਾਬ ਕੋਨਾ। ਗੱਲ ਤਾਂ ਦੋਸਤੀ ਨਿਭਾਵਣ ਦੀ ਹੈ ਨਾ। ਵਲਾ ਜਿੱਥਾ ਦੋਸਤੀ ਦਿਲ ਤੋਂ ਥੀਂਦੀ ਹੈ ਤਾਂ ਉਸਦਾ ਤਾਂ ਜਵਾਬ ਹੀ ਨਹੀਂ। ਜੱਡਣ ਡੂਰ ਦੋਸਤੀ ਕਰਨ ਵਾਲੇ ਅੱਗੋਂ ਵਧੇਂਦੇ ਵੇਂਦੇ ਹਨ ਤਾਂ ਇਹੋ ਜਿਹੀ ਦੋਸਤੀ ਵਿੱਚ ਤਾਂ ਦੋਸਤ ਖੁਦਾ ਥੀਂਦਾ ਹੈ। ਇੱਥੋਂ ਮੈਨੂੰ ਇੱਕ ਗੀਤ ਯਾਦ ਆਉਂਦਾ ਪਿਆ ਹੈ ਜੋ ਮੈਂ ਤੁਹਾਨੂੰ ਜ਼ਰੂਰ ਸੁਣਾਉਣਾ ਹੈ। ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ। ਆਵਾਜ਼ ਗੁਰਦਾਸ ਮਾਨ ਦੀਏ।

ਇਹ ਗੀਤ ਤੁਸੀਂ ਸੁਣਦੇ ਪਏ ਹੋਵੇ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਪ੍ਰੋਗਰਾਮ ਨੂੰ ਅੱਗੂ ਵਧਾਉਂਦੇ ਹੋਏ ਗੱਲ ਕਰਦੇ ਹਾਂ ਪੰਜਾਬ ਦੀ ਲੋਕ ਕਲਾ ਫੁਲਕਾਰੀ ਦੀ। ਕਢਾਈ ਅਤੇ ਕਸੀਦਾਕਾਰੀ ਦਾ ਸਿਖਰ ਰੂਪ ਹੈ ਫੁਲਕਾਰੀ, ਅਤੇ ਗਰਾਵਾਂ ਵਿੱਚ ਵਿਹੜੇ ਵਿੱਚ ਬੈਠੀਆਂ ਫੁਲਕਾਰੀ ਕਢੇਂਦੀਆਂ ਛੂਹੇਰਾਂ ਕਿਹੜੀਆਂ ਸੋਹਣੀਆਂ ਥੀਂਦੀਆਂ ਸਨ। ਖੱਦਰ ਦੇ ਕੱਪੜੇ 'ਤੇ ਲਾਲ, ਪੀਲੇ, ਸੰਤਰੀ ਰੰਗੀ ਧਾਗੇ ਨਾਲ ਫੁੱਲਾਂ ਦੀ ਕਢਾਈ ਕਰਕੇ ਫੁਲਕਾਰੀ ਤਿਆਰ ਕਰੇਂਦੀ ਦੇਖ ਕੇ ਉਸ ਦਾ ਪ੍ਰੇਮੀ ਕਿੱਡਾ ਖੁਸ਼ ਥੀਂਦਾ ਹੈ, ਅਤੇ ਇਹ ਗੀਤ ਗਾਉਂਦਾ ਹੈ, ਤੂੰ ਫੁਲਕਾਰੀ ਕੱਢਦੀ ਫੁਲਕਾਰੀ ਕੱਢੇ ਸਾਡੀ ਜਾਨ। ਇਸ ਪੂਰੇ ਗੀਤ ਵਿੱਚ ਫੁਲਕਾਰੀ ਅਤੇ ਫੁਲਕਾਰੀ ਕਢੇਂਦੀ ਛੁਹੇਰ ਦੀ ਤਾਰੀਫ ਕੀਤੀ ਗਈ ਹੈ। ਆਓ ਸੁਣੇਂਦੇ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਇਹ ਬਹੁਤ ਪਿਆਰਾ ਗੀਤ।

ਗੀਤ ਤੁਸੀਂ ਆਸ਼ਾ ਭੋਸਲੇ ਦੀ ਆਵਾਜ਼ ਵਿੱਚ ਸੁਣਦੇ ਪਏ ਹੋਵੇ। ਗੀਤਕਾਰ ਹੈ ਇੰਦਰਜੀਤ ਹਸਨਪੁਰੀ ਤੇ ਇਹ ਗੀਤ ਅਸਾਂ ਗਿੱਧਾ ਹੈ

0: ਮਨ ਜੀਤੇ ਜਗਜੀਤ ਤੂੰ, ਹੁਣ ਜੁਲਦੇ ਹਾਂ ਮੇਲੇ ਵੱਲ ਕੂੰ।
1: ਭਾਈ ਵਾਹ, ਪੰਜਾਬ ਵਿੱਚ ਲੱਗਣ ਵਾਲੇ ਮੇਲੇ ਕਿਹੜੇ ਸ਼ਾਨਦਾਰ ਹੁੰਦੇ ਹਨ, ਤੇ ਮੇਲੇ ਵੰਜਣ ਕੀਤੇ ਛੂਹੇਰ ਦੇ ਹਾਰ ਸ਼ਿੰਗਾਰ ਦਾ ਤਾਂ ਪੁੱਛੋ ਹੀ ਨਾ। ਰੰਗ ਬਿਰੰਗਾ ਸੂਟ, ਬੋਛਣ ਤੇ ਗਹਿਣੇ, ਇਹ ਦੇਖੋ
2: ਕਿਆ ਪਈ ਆਧੀਏ
1: ਗੱਲ ਪਹਿਣ ਕੇ ਲਾਚੀ ਹਾਰ ਮੈਂ ਜਾਣਾ ਮੇਲੇ ਨੂੰ।
2: ਭਾਈ ਲਾਚੀ ਹਾਰ ਤਾਂ ਹੁਣ ਕੋਈ ਪਹਿਨਦਾ ਨਹੀਂ,
1: ਪਰ ਬਹੁ ਪੁਰਾਣੇ ਵੇਲੇ ਵਿੱਚ ਬੁਗਤੀਆਂ ਸੱਗੀ ਫੁੱਲ ਲਾਚੀ ਹਾਰ ਦਾ ਬਹੁ ਫੈਸ਼ਨ ਹੈ।
2: ਇਸ ਉੱਤੇ BS ਕੋਮਲ ਨੇ ਬਹੁ ਵਧੀਆ ਗੀਤ ਲਿਖਾ ਹੈ,
1: ਕਰ ਸੋਲਾ ਸ਼ਿੰਗਾਰ ਮੈਂ ਜਾਣਾ ਮੇਲੇ ਨੂੰ, ਤੇ ਆਪਣੀ ਹਸੀਨ ਆਵਾਜ਼ ਵਿੱਚ ਪੇਸ਼ ਕਰੇਂਦੀ ਹੈ ਗਾਇਕਾ ਲਾਟ ਸਚਦੇਵਾ।

3 ਨੂੰ 3.5 ਫੁੱਟ ਚੌੜੀ ਜੀ ਕੀ ਹੈ ਬਾਖਾ ਹੀ ਆਪਾਂ ਨੇ ਪੱਟ ਦੇਣੀ ਹੈ। ਜੇ ਬਾਰਿਸ਼ ਜ਼ਿਆਦਾ ਵੀ ਹੋ ਜਾਏ ਤੋ ਬੋ ਪਾਣੀ ਜੀ ਕੋ ਹੈ ਬਿੰਗ ਨਿਕਾਸੀ ਵਾਸਤੇ ਬਿਖਾਈ ਗਮਾ ਉੜ ਜੈਰ ਬੋ ਭੂਮੀ ਗਮਾ ਸਮਾਜੇ ਤਾਂ ਕਿ ਭੂਮੀ ਦੇ ਅੰਦਰ ਨਮੀ ਬਣੀ ਰਵੇ। ਬਾਗ ਮੈਂ ਆਪਾਂ ਮੂੰਗ ਗਵਾਰ ਚਣੋ ਮੇਥੀ ਆਂਗੀ ਫਸਲ ਵੀ ਸਾਗੇ ਕਰ ਸਕਾਂ। ਔਰ ਗਹਿਰੀ ਜੁਤਾਈ ਵਾਲੀ ਕੋਈ ਵੀ ਫਸਲ ਆਪਾਂ ਨਾ ਬੀਜਾਂ, ਕਿਉਂਕਿ ਅਗਰ ਗਹਿਰੀ ਜੁਤਾਈ ਆਪਾਂ ਕਰਾਂਗਾ ਤਾਂ ਜਿਹਾ ਫਲਦਾਰ ਆਪਣਾ ਪੌਦਾ ਹੈ ਬਾਂਗੀ ਜੜ੍ਹਾਂ ਨੇ ਨੁਕਸਾਨ ਹੋ ਸਕੇ। ਦਿਮਕ ਨੂੰ ਨਿਯੰਤਰਣ ਬਹੁਤ ਜ਼ਰੂਰੀ ਹੈ, ਇਹ ਵਾਸਤੇ ਆਪਾਂ ਪ੍ਰਤੀ ਪੌਦੇ 10 ਲੀਟਰ ਪਾਣੀ ਮੈਂ 10 ਮਿਲੀਲੀਟਰ ਕਲੋਰੋਪਾਇਰੀਫਾਸ 20 ਤਾਕਤ ਸਾਕੇ ਦੇ ਦਿਆਂ। ਜੇ ਦਿਮਕ ਕੋ ਪ੍ਰਕੋਪ ਜ਼ਿਆਦਾ ਹੋਵੇ ਤਾਂ ਪ੍ਰਤੀ ਬੁੰਟੋ 2-4 ਮਿਲੀਲੀਟਰ ਇਮੀਡਾ ਕਲੋਰੋਪਿਡ ਸਾਗਾ ਆਪਾਂ ਪ੍ਰਯੋਗ ਕਰ ਸਕਾਂ। ਇਹਮਾਂ ਲੱਗਣ ਵਾਲਾ ਜਿਹਾ ਕੀਟ ਹੈ ਬੰਗੋ ਜੀ ਕੋ ਪ੍ਰਬੰਧਨ ਹੈ ਉਹ ਵੀ ਜ਼ਰੂਰੀ ਹੈ, ਜੀਆਂ ਸਟਰੈਸ ਸੀਲਾ ਹੈ ਪਿੰਗਮਾ ਰਸਾਇਣਿਕ ਉਪਚਾਰ ਆਪਾਂ ਕਰ ਸਕਾਂ। ਵੀ ਵਾਸਤੇ ਆਪਾਂ ਡਾਈ ਫੈਥੀਰੋਨ 50 WG 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਦਰਸ਼ੂੰ ਜਾਂ ਥਾਮੋ ਮੈਥੋਕਸਾਮ 25 WG 0.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਦਰਸ਼ੂੰ ਛਿੜਕਾਅ ਕਰ ਸਕਾਂ। ਸਫੇਦ ਮੱਖੀ ਹੈ ਤਾਂ ਬਿੰਗੋ ਵੀ ਆਪਾਂ ਰਸਾਇਣਿਕ ਉਪਚਾਰ ਕਰ ਸਕਾਂ। ਸਿਟਰਸ ਮਿਲੀਬਗ ਹੈ, ਸਿਟਰਸ ਮਾਈਟ ਹੈ, ਅੰਗ ਉਪਚਾਰ ਆਪਾਂ ਨੇ ਰਸਾਇਣਿਕ ਉਪਚਾਰ ਕਰਨਾ ਹੈ ਔਰ ਬੂੰਟੇ ਨੇ ਰੋਜ਼ ਆਪਾਂ ਸੰਭਾਲਾਂ ਔਰ ਵੀ ਹਿਸਾਬ ਛੂੰ ਇੰਗਮਾ ਸਪਰੇਅ ਕਰਦਾ ਰਹਾਂ ਤਾਂ ਆਪਾਂ ਨੇ ਬੜੀ ਉਤਪਾਦਨ ਮਿਲ ਜੀ ਸੀ। ਇਉਂ ਅੱਗੇ ਵੀ ਆਪਾਂ ਬਾਤਚੀਤ ਕਰਾਂਗਾ, ਸੁਣ ਲਿਆ ਪਹਿਲਾਂ ਇੱਕ ਗੀਤ।

0: ਸ਼ਿਵਪਾਲ ਜੀ ਬੋਲੋਗੇ?
1: ਹਾਂਜੀ, ਰਾਮ ਰਾਮ ਜੀ।
0: ਰਾਮ ਰਾਮ ਰਾਮ ਰਾਮ, ਪਛਾਣੋਗੇ?
1: ਨਾ ਸਾ, ਸਰਵਣ ਕੁਮਾਰ ਜੀ ਰਿਣਵਾ
0: ਨਾ ਸਾ ਕੇ ਹੈ।
1: ਅੱਛਾ ਬਈ ਹੈਗੇ, ਵਾਹ ਜੀ ਵਾਹ। ਪੂਰੋ ਆਕਾਸ਼ਵਾਣੀ ਪਰਿਵਾਰ, ਆਪਣਾ ਸਾਰਾ ਸੁਣਨ ਵਾਲਾ ਸਰੋਤਾ,
0: ਬਿਲਕੁਲ ਜੀ ਬਿਲਕੁਲ, ਖੂਬ ਵਧੀਆ। ਜੇ ਹੈ ਪਰਮਾਤਮਾ ਜੀ,
1: ਕੋਈ ਮੇਹ ਪਾਣੀ ਹੋਇਓ?
0: ਮੇਹ ਪਾਣੀ ਵੀ ਲੈ ਲੈ, ਬੁੱਧਵਾਰ
1: ਚਲੋ, ਉਮੀਦ ਕਰਾਂ ਮੈਂ ਦੁਬਾਰਾ ਮਾਨਸੂਨ ਜੇ ਕੋਈ
0: ਹੁਸ਼ਿਆਰਪੁਰ ਗੁਰਦਾਸਪੁਰ ਕੰਮ ਤੋਂ ਜੀ।
1: ਹਾਂ, ਆਪਣੇ ਵੀ ਬਰਸਾਤ ਹੋਏਗੀ?
0: ਹਾਂ, ਬਰਸਾਤ ਹੋ ਜੇ ਜੀ, ਸਭ ਗਈ ਸੀ ਬਸ।
1: ਬਿਲਕੁਲ ਬਿਲਕੁਲ, ਤੋ ਅੱਜ ਕੌਣ ਲੋਗੇ ਥਰ ਸਕੇ?
0: ਸੁਭਾਸ਼ ਜੀ ਗੁਤਰ ਹੈ, ਖੁਸ਼ੀ ਰਾਮ ਜੀ ਰਣਵਾ ਹੈ, ਉਹਨੂੰ ਰਣਵਾ ਹੈ, ਸੋਨੂੰ ਰਣਵਾ ਹੈ, ਸ਼ਿਰ ਲਾਲ ਜੀ ਬਹਿਣ ਵਾਲਾ ਹੈ, ਜਲਾਲਾਬਾਦ ਹੈ, ਗਗਨੇਤਾ ਹੈ, ਮਾਨਸਾਲਾ ਗਰਗ ਜੀ ਹੈ, ਨਲੋਈਆ ਸੱਜਣ ਜੀ ਜਾਂਗੜਾ ਹੈ, ਸ਼ਿਵਪਾਲ ਜੀ ਹੈ, ਰੋਹਤਾਸ ਜੀ ਹੈ, ਸਿਸੋਦੀਆ ਜੀ ਹੈ, ਵਿਕਾਸ ਜੀ ਹੈ, ਬਹੁਤ ਹੀ
1: ਕਿਤਾਬ
0: ਬਤਾਉਂਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ। ਬਹੁਤ ਹੈ, ਅੱਜ ਨਹੀਂ ਬਣ ਭਜਨ ਸੁਣਾਈਓ, ਖਾਲੀ ਪੀੜੀ ਤਸਵੀਰ ਸੁਣੋ, ਭਜਨ ਹੈ, ਜਲਦੀ ਸਕਦੀ ਹੈ।